ਮੈਂ ਜਲਸਾਗਾ ਦੇ ਉਣਾਣੀ ਬੋਟ ਤਕਰਫਣ ਕੇ ਬਹੁਤ ਹੀ ਸਿਫਾ ਫੁੜ ਤੱਕ ਆਗੋਲੇ ਗੋ ਤੁਮ ਵਾਹਕ ਦੇਖੋ ਮੈਂ ਮੌਲੋ ਆਗੋਲੇ ਗੋ ਤੁਮ ਵਾਹਕ ਦੱਕਾਣੀ ਗਾਜ਼ੀ ਬੰਡਾਰ ਸਕੂਲ ਕੇ ਕੈਪਟਨ ਆਮਨਤ ਮਣਾਲ ਅਬਦੁੱਲੋ ਇਨਾਇਤ।

0: ਮਹਿਰ ਗੜੀ ਮਿਵਣੀ 11:30 ਐਮ ਮਿਨਟ ਹਿੰਗਾ ਕੁਨੇ ਮਦਨੀ ਐਮ ਮੇਰੀ ਤੇ ਸ਼ੋ ਸ਼ੋਏ ਕੁਰੇ ਮਦਨੀ ਫਿਨਾਇਆ ਕੋਡੂਆ ਦੇ ਮੀ ਸ਼ੋਏ ਕੀ ਹਮ ਇਹੁਨ ਤੇਰਿੰਗੇ ਹੋਵਨ ਤਾ ਜਹਾਲ ਦੇ ਸ਼ੋਏ ਐਮ ਮੀ ਦੇਂਗੇ ਬਗੁਤ ਕੋਲਤਾ ਹੋ ਗਏ ਸਮ ਫਿਨਾਮੇ ਮਸੇ ਕੇ ਕੁਰਾਣੇ ਵੀ ਹਵ ਸਕੀਨ ਇਹੁਨ ਤੇਰਿੰਗ ਗੋੜਾ ਲਾਗੇ ਸ਼ੋ ਕੁਰੇ ਗੰਦੇ ਵੇ ਤੋ
1: ਅਨਕੇ ਸੇ ਹੁਨ ਤੇਰੇ ਕਵਾਗ ਦੱਕਾ ਲਣ ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ
1: ਹੁਸੈਨ
2: ਮੋਹਿ ਮਦਰਕਾਤ
1: ਹੁਸੈਨ ਕਿਨੇ ਹਾਲ ਹੋ
2: ಹುಸೇನ್
0: ಹುಸೇನ್
1: ಹುಸೇನ್ ಹಿಂಗ ಹುಸೇನ
2: ಬದ್ದಲ್ಲ
1: ಹುಸೇನ್